ਗਲਤੀ ਜਵਾਬ ਦੀ ਜਲਦੀ ਵਾਪਸ ਦਿੰਦੇ ਮੁਹੰਮਦ ਦੱਸੇ ਗੁਜ਼ਰ ਪਏਗੇ। ਖਤਰ ਨੇ ਉਹਦੇ ਮੌਕੇ ਪਰ ਫੈਜ਼ ਬਾਲ ਨੇ ਦਿਖਾਇਆ ਕਿ ਇਸ ਘਟਨਾ ਮੇ 12 ਭਾਰਤੀ ਨਾਗਰਿਕੋ ਕੀ ਮੌਤ ਹੋ ਗਈ। ਪਰਿਯੋਜਨਾ ਮੇ ਜੋ ਵਿਧਾਇਕ